ਲੱਕ ਦੂਗਾ ਲੁੰਦ ਲਈ ਨਰਮ ਕੋਇਓ ਮਤਾਂਗ ਦੁੱਧ ਕੰਦੂਰੀ ਹੈ ਖੌੜੇ ਚਲਮ ਸਿਮਗੇ ਜਾਂ ਫਮ ਸਰਮ ਅਸੀ ਸਿਮਕ ਕਾਂਸੀ ਜਾਂ ਫਮ ਸਿਮੇ ਆਇਮੂ ਸਰਮ ਸਿਮ ਲੋਰੇ ਮਸਾ ਮਰੇ ਆਇਬਦੀ ਮਖੁਰ ਮਸਾ ਹਾਈ ਨਹੀਂ ਦਿਨਾ ਹਲਮ ਨਾ ਲਾਗੀ ਨੁੰਗੀ ਵਾਦੀ ਮਸਾ ਮਰੀ ਕੌਵੀ ਸਮਲਾਂ ਸੀ ਨਾ ਕੁੱਕ ਦਹੋੜੀਬਾ ਸਮ ਸੀ ਨਾ ਥਕਦ ਮਰਾ ਚੱਕ ਪਾਇਬਦੀ ਕੌਵੀ ਅਸੁਮ ਨ ਜਾ ਸਿੰਘ ਨ ਤੰਗ ਪੀ ਨ ਮੀਨੇ ਨਨਾਇ ਤਾਇਬੰਗ ਸੇ ਮਾਨ ਸਾਰਕ ਬਸੇ ਲਾਇ ਕੁਦੀ ਕੁੰਥਰਾ ਦੁਇਦਾ ਕੁਰੂ ਨ ਪਵੰਗ ਐ ਹਾਏ ਹਾਏ ਹਾਏ ਲਾਇ ਕੁਦੀ ਕੁੰਥਰਾ ਹੁੰ ਦੋਈ ਮਾਂ ਕਰੀ ਉਰਮ ਨੂੰ ਪੂਰੇ ਤੱਕ ਪੀਊ ਨੇ ਕੁਰੂ ਸਾਨੇ ਸਾਰੇ ਸੀ ਤਾਇਬੰਗ ਸੇ ਆਈ ਮਾਲਬਰਾ ਮਾਲੇ ਮਾਲੇ ਮਾਲੇ ਮਾਲੇ ਨੂੰ ਖੂਬਾ ਪੁਰ ਪੁਰ ਖੁਈ ਨੁਆਈ ਰੇ ਦਾ ਨੁਆਈ ਰੇ ਪਾਰੀ ਨੇ